0: This is Sunrise Hits, the UK's smoothest Asian hits. Thank you for tuning in to Sunrise Hits, the UK's smoothest Asian hits. Don't forget to tune in to our sister station, Sunrise Radio, on 963 and 972 AM in London, nationwide on DAB, online at sunriseradio.com, on the free Sunrise Radio app for your home smart speakers, for Radio Player and the Nation Player app.
1: Advertise on Sunrise Hits today. The UK's smoothest Asian hits. Call the Sunrise Hits sales team today on 020-8574-7777.
0: This is the UK's smoothest Asian hits. Sunrise Hits.
2: Ajeeb gal hai ji. Yaadon pe apna control hi nahi rehnda hai. ਮੈਨੂੰ ਓਪਲ ਯਾਦ ਨਹੀਂ ਜਦ ਮੈਂ ਪੈਦਾ ਹੋਇਆ ਮੇਰੀ ਪਹਿਲੀ ਦੀਵਾਲੀ ਜਾਂ ਮੇਰਾ ਪਹਿਲਾ ਖਾਇਆ ਪਰੌਂਠਾ ਮੈਨੂੰ ਯਾਦ ਨਹੀਂ ਪਰ ਦੁਨੀਆ ਦੀ ਸਭ ਤੋਂ ਮਿੱਠੀ ਆਵਾਜ਼ ਜਦ ਮੈਂ ਪਹਿਲੀ ਵਾਰ ਸੁਣੀ ਉਹ ਪਲ ਮੈਨੂੰ ਅੱਜ ਵੀ ਯਾਦ ਹੈ
3: ਇੰਨਾ ਸੋਹਣਾ ਚਿਹਰਾ ਮੈਨੇ ਕਦੇ ਨਹੀਂ ਦੇਖਾ ਤਾ ਜੀ